0: ਤਰੇ ਮੰਡਲਿਆ
1: ਹੈ ਮਗਦਰ ਮੈਂ ਇਹ ਮੇਵੜ ਹਿੱਟੜਾ ਦਾਣੇ ਫੋਨ ਨੇ ਕਾ ਖੇਟ ਮੋਦ ਮਟ ਗੰਨਟ ਵੈਨੇ
2: ਆ ਹਿੱਟ ਨੇ ਮੇ ਅਨ
1: ਵਿਸ਼ਵਾਸ ਹੈ ਵਗ ਕੀ ਮੈਂ ਸੁਗ ਕੇ ਦੀਨੇ ਆ ਤੁਮ ਗੰਨ ਫੋਨ ਨੇ ਕਾ ਆਈ ਹਿੱਟੜਾ ਦਾਣੇ
2: ਵਿਸ਼ਵਾਸ ਹੈ ਵਗ ਕੀ ਮੈਂ ਇੱਕ ਸਿੰਗਰ ਸਿੰਪਲ ਪੇ
1: ਹਿੱਟੜਾ ਲੋ ਦਾ ਟਿਕਟ ਟਿਕ ਕੇ ਵੰਨ ਆਦਮ ਆ ਕੇ ਸਮਾਰਟਫੋਨ ਨੇ ਕਰ ਗੰਨ
3: ਧੰਨਵਾਦ ਦਮਦੇਵ ਵੰਦਨਾਵਟ ਹੁੰਦਾ ਆਇਤਨਿਆਕ
4: ਓ ਮਨ ਧੰਨਵਾ ਟਰੈਵਲ ਨੈਟ
3: අවබෝධයෙන් සියලු පහසුකම් සමග ආරක්ෂිතව වන්දනාවට සුදුසු තැන පිටත්වීම අගෝස්තු සිට දෙසැම්බර් ට්‍රැවල් නෙට් අමතන්න 0112 863 363 0767 716 3672.
5: Net FM Alpha Studio
6: brought to you by
7: Haride Hari Tani Naraganna Vision Care Supahadili Dasunak Paripurna Jeevitayak
8: Saukhya Sampanna Adhyapanayak Udesa Imarshi Prakashana Vetin Vice Abhyasa Pot Malawa Dan Obata Laba Gathaka.